ਜੀ ਸਾਮੀਨ, ਤੁਸੀਂ ਸੈਫ਼ਲ ਮਲੂਕ ਸੁਣਿਆ ਤਾਂ ਆਵਾਜ਼ ਅਸੀਂ ਸੁਭਾਸ਼ ਦੱਤਾ ਤੇ ਸਾਥੀਆਂ ਦੀ। ਸਾਮੀਨ, ਆਕਾਸ਼ਵਾਣੀ ਭਾਰਤ ਦਾ ਸਰਕਾਰੀ ਰੇਡੀਓ ਨਸ਼ਰੀਆਤੀ ਇਦਾਰਾ ਹੈ। ਇਸ ਦੀ ਸ਼ੁਰੂਆਤ 1936 ਵਿੱਚ ਹੋਈ ਸੀ। ਉਸ ਵੇਲੇ ਥੀ ਕਿਨ ਕਹਿ ਅੱਜ ਤੂਣੀ ਇਹ ਪੂਰੇ ਮੁਲਕ ਵਿੱਚ ਮਾਲੂਮਾਤ, ਤਾਲੀਮ ਔਰ ਤਫਰੀ ਪ੍ਰੋਗਰਾਮ ਪੇਸ਼ ਕਰ ਰਿਹਾ ਹੈ। ਸਾਮੀਨ, ਇਸ ਸਾਲ ਆਕਾਸ਼ਵਾਣੀ ਆਪਣੀ 90 ਸਾਲਾ ਤਕਮੀਲ ਦੇ ਮੌਕੇ ਤਹਿ ਮੁਖਤਲਿਫ ਤਕਰੀਬਾਤ, ਖਸੂਸੀ ਨਸ਼ਰੀਆਤ ਔਰ ਸਕਾਫਤੀ ਪ੍ਰੋਗਰਾਮ ਮੁਨਕਦ ਕਰ ਰਿਹਾ ਹੈ। ਇਸ ਮੌਕੇ ਤਹਿ ਇਸ ਇਦਾਰੇ ਦੀ ਖਿਦਮਤ ਕੋ ਖਰਾਜ ਤਹਿਸੀਨ ਪੇਸ਼ ਕੀਤਾ ਜੁਲ ਰਿਹਾ ਹੈ ਔਰ ਇਸ ਦੇ ਰੋਸ਼ਨ ਮੁਸਤਕਬਲ ਵਾਸਤੇ ਉਮੀਦਾਂ ਜ਼ਾਹਿਰ ਕੀਤੀ ਜੁਲ ਰਹੀ ਹਨ। ਸਾਮੀਨ, ਆਕਾਸ਼ਵਾਣੀ ਦਾ 90 ਸਾਲਾ ਸਫ਼ਰ ਇੱਕ ਸ਼ਾਨਦਾਰ ਦਾਸਤਾਨ ਹੈ, ਜਿਹੜੀ ਇਸ ਦੀ ਅਵਾਮੀ ਖਿਦਮਤ, ਸਕਾਫਤੀ ਵਿਰਸੇ ਦੀ ਹਿਫਾਜ਼ਤ ਔਰ ਜਦੀਦ ਦੌਰ ਦੇ ਨਾਲ ਰਾਬਤੇ ਕੋ ਜ਼ਾਹਿਰ ਕਰਦਾ ਹੈ। ਇਹ ਅਦਾਰਾ ਨਾ ਸਿਰਫ ਮਾਜ਼ੀ ਦੀ ਯਾਦਗਾਰ ਹੈ ਬਲਕਿ ਮੁਸਤਕਬਲ ਵਿੱਚ ਵੀ ਆਪਣੀ ਅਹਿਮੀਅਤ ਬਰਕਰਾਰ ਰੱਖਸੀ। ਤਾਂ ਸਾਮੀਨ, ਪ੍ਰੋਗਰਾਮ ਵਿੱਚ ਅਗਰ ਪੇਸ਼ ਹੈ ਤੁਸਾਂ ਵਾਸਤੇ ਮਾਇਆ ਤਾਂ ਆਵਾਜ਼ ਹੈ ਗੁਲਾਮ ਹਸਨ ਤਬਸੁਮ ਦੀ।

ਤੁਹਾਡਾ ਮਨਪਸੰਦ ਪੰਜਾਬੀ ਪ੍ਰੋਗਰਾਮ ਲੈ ਕੇ ਤੁਹਾਡੀ ਦੋਸਤ ਸੁਰਜੀਤ ਹਾਜ਼ਰ ਹੈ। ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪਿਆਰ ਸਤਿ ਸ਼੍ਰੀ ਅਕਾਲ। ਸਾਥੀਓ, ਜਿਵੇਂ ਕਿ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਗੀਤ ਨਾਲ ਕਰਦੇ ਹਾਂ, ਤਾਂ ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਗੀਤ।

ਜੋ ਅਸੀਂ ਅੱਜ ਕੱਲ੍ਹ ਵੇਖ ਰਹੇ ਹਾਂ ਕਿ ਹਰ ਕਾਰ ਵਿੱਚ ਕੋਈ ਨਾ ਕੋਈ ਯੂਥ ਹੈ ਜਿਹੜਾ ਕਾਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਵਿੱਚ ਹੈ, ਕਿਉਂਕਿ ਉਹ ਤਾਂ ਇਹਦੇ ਵਿੱਚ ਇਨਵੋਲਵ ਹੈ, ਉਹਦੇ ਨਾਲ ਉਹਦੇ ਪੇਰੈਂਟਸ ਵਿਚਾਰੇ ਜਿਹੜੇ ਨੇ ਉਹ ਇੱਕ ਇੱਕ ਦਿਨ ਬੜਾ ਮੁਸ਼ਕਿਲ ਨਾਲ ਕੱਟ ਰਹੇ ਨੇ। ਮਾਂ ਪਿਓ ਦਾ ਦੇਖੋ, ਕਿਉਂਕਿ ਉਹ ਤੁਹਾਨੂੰ ਸਾਰੀ ਜ਼ਿੰਦਗੀ ਲਗਾ ਦਿੰਦੇ ਨੇ ਤੁਹਾਨੂੰ ਬਣਾਉਣ ਵਿੱਚ, ਤੁਹਾਨੂੰ ਸਵਾਰਨ ਵਿੱਚ। ਕਹਿੰਦੇ ਨੇ ਨਾ ਕਿ ਅੱਖਾਂ ਦੇ ਆਂਸੂ ਮਾਂ ਹੀ ਸਮਝ ਸਕਦੀ ਹੈ, ਮਾਂ ਦੇ ਆਂਸੂ ਕੋਈ ਸਮਝ ਲਵੇ ਨਾ ਤਾਂ ਫਿਰ ਇਹ ਜ਼ਿੰਦਗੀ ਸਫਲ ਹੋ ਜਾਂਦੀ ਹੈ। ਪਿਓ ਜਿਹੜਾ ਦਿਨ ਸਾਰੇ ਤੁਹਾਡੇ ਲਈ ਕਮਾਈ ਲਈ ਨਿਕਲਦਾ ਹੈ, ਤੁਹਾਡੇ ਸਕੂਲ ਦੇ ਖਰਚੇ ਪੂਰੇ ਕਰਨ ਲਈ, ਕਾਲਜ ਦੇ ਖਰਚੇ ਪੂਰੇ ਕਰਨ ਲਈ ਨਿਕਲਦਾ ਹੈ, ਕੀ ਤੁਸੀਂ ਉਹਦੀ ਆਂਸੂਆਂ ਦੀ ਕੀਮਤ ਦੇ ਸਕਦੇ ਹੋ? ਨਹੀਂ। ਕਿਉਂ ਤੁਸੀਂ ਇਹ ਨਹੀਂ ਸੋਚਦੇ ਕਿ ਸਾਡੇ ਮਾਂ ਪਿਓ ਨੇ ਸਾਡੇ ਲਈ ਇੱਕ ਇੱਕ ਦਿਨ ਕੀ ਕੀਤਾ ਹੈ, ਸਾਨੂੰ ਵੀ ਉਹਨਾਂ ਨੂੰ ਕੁਝ ਬਣ ਕੇ ਦਿਖਾਉਣਾ ਹੈ। ਜਿਸ ਪਰਿਵਾਰ ਵਿੱਚ ਵੀ ਕੋਈ ਡਰੱਗ ਐਡਿਕਟ ਹੈ, ਕੋਈ ਯੂਥ ਹੈ ਇਸ ਵਿੱਚ ਫਸਿਆ ਹੋਇਆ, ਤਾਂ ਮਿਹਰਬਾਨੀ ਕਰਕੇ ਤੁਸੀਂ ਕੋਈ ਵੀ ਜਿਹੜਾ ਤੁਹਾਡੇ ਨਜ਼ਦੀਕੀ ਰੀਹੈਬਿਲਿਟੇਸ਼ਨ ਸੈਂਟਰ ਹੈਗਾ ਹੈ ਉੱਥੇ ਜਾ ਕੇ ਤੁਸੀਂ ਐਡਮਿਟ ਹੋ ਜਾਓ, ਕਿਉਂਕਿ ਇਹ ਛੁਡਾਉਣਾ ਕੋਈ ਮੁਸ਼ਕਿਲ ਨਹੀਂ ਹੈ। ਸਿਰਫ ਇੱਕ ਵਾਰੀ ਤੁਸੀਂ ਆਪਣੇ ਅੰਦਰ ਉਮੀਦ ਬਣਾ ਲਓ ਕਿ ਮੈਂ ਇਹਨੂੰ ਛੱਡਣਾ ਹੈ, ਤੁਸੀਂ ਕੋਸ਼ਿਸ਼ ਕਰੋ ਤਾਂ ਜ਼ਰੂਰ ਇਹ ਕੰਮ ਵਿੱਚ ਤੁਸੀਂ ਸਫਲ ਹੋ ਜਾਓਗੇ। ਹੁਣ ਕਈ ਜਗ੍ਹਾ ਅਸੀਂ ਵੇਖਦੇ ਹਾਂ ਕਿ ਸੁਸਾਇਟੀਆਂ ਵਿੱਚ, ਹਾਲਾਂਕਿ ਇਹ ਨਹੀਂ ਹੈ ਕਿ ਲੋਕ ਦੇਖਦੇ ਨਹੀਂ ਨੇ, ਲੇਕਿਨ ਲੋਕ ਦੇਖ ਕੇ ਅਣਦੇਖਾ ਕਰ ਦਿੰਦੇ ਨੇ। ਕਿਉਂ ਇਹ ਕਹਿ ਕੇ ਕਿ ਬਈ ਅਸੀਂ ਕੀ ਕਰਨਾ ਹੈ, ਅਸੀਂ ਇਸ ਮਾਮਲੇ ਵਿੱਚ ਕਿਉਂ ਆਉਣਾ ਹੈ? ਅੱਜ ਤੁਸੀਂ ਇੱਕ ਬੱਚਾ ਦੇਖੋਗੇ, ਕੱਲ੍ਹ ਤੁਸੀਂ ਸੁਸਾਇਟੀ ਵਿੱਚ ਦੂਸਰਾ ਬੱਚਾ ਦੇਖੋਗੇ, ਤਾਂ ਹੋ ਸਕਦਾ ਹੈ ਕਿ ਉਸੇ ਦੋ ਬੱਚਿਆਂ ਨੂੰ ਦੇਖ ਕੇ ਤੀਸਰਾ ਔਰ ਚੌਥਾ ਬੱਚਾ ਵੀ ਹੋ ਜਾਵੇ। ਤੁਸੀਂ ਅਗਰ ਕੋਸ਼ਿਸ਼ ਕਰੋਗੇ ਕਿ ਅਗਰ ਤੁਸੀਂ ਇੱਕ ਬੱਚੇ ਨੂੰ ਵੇਖਿਆ ਹੈ ਕਿ ਉਹ ਕਿਸੇ ਗਲਤ ਇਸ ਆਦਤ ਵਿੱਚ ਪਿਆ ਹੋਇਆ ਹੈ, ਕਿਸੇ ਗਲਤ ਨਸ਼ਿਆਂ ਵਿੱਚ ਪਿਆ ਹੋਇਆ ਹੈ, ਤਾਂ ਤੁਸੀਂ ਉਸ ਬੱਚੇ ਨੂੰ ਅਗਰ ਸੁਧਾਰ ਲਓਗੇ ਨਾ, ਤਾਂ ਮੈਨੂੰ ਲੱਗਦਾ ਹੈ ਕਿ 2 ਤੋਂ 4 ਬੱਚੇ ਨਹੀਂ ਹੋਣਗੇ ਫਿਰ ਇਹਨਾਂ ਨਸ਼ਿਆਂ ਵਿੱਚ, ਮੈਨੂੰ ਲੱਗਦਾ ਹੈ ਇਹ ਬੱਚੇ ਇਨਵੋਲਵ ਨਹੀਂ ਹੋਣਗੇ। ਕੋਸ਼ਿਸ਼ ਕਰੋ ਕਿ ਜੇਕਰ ਤੁਹਾਨੂੰ ਕੋਈ ਐਸਾ ਬੱਚਾ ਮਿਲਦਾ ਹੈ ਨਸ਼ੇ ਵਾਲਾ, ਤਾਂ ਤੁਸੀਂ ਜਾ ਕੇ ਉਹਨਾਂ ਦੇ ਪੇਰੈਂਟਸ ਨਾਲ ਗੱਲ ਕਰੋ, ਕਿਉਂਕਿ ਪੇਰੈਂਟਸ ਨਾਲ ਗੱਲ ਕਰਨ ਨਾਲ ਬਹੁਤ ਕੁਛ ਰਸਤੇ ਜਿਹੜੇ ਨੇ ਨਾ ਉਹ ਖੁੱਲ੍ਹ ਜਾਂਦੇ ਨੇ, ਰਸਤੇ ਨਿਕਲ ਆਉਂਦੇ ਨੇ। ਜੇਕਰ ਅਸੀਂ ਜਾ ਕੇ ਉਹਨਾਂ ਨਾਲ ਗੱਲ ਕਰਾਂਗੇ, ਉਹਨਾਂ ਦੇ ਨਾਲ ਕੰਧੇ ਨਾਲ ਕੰਧਾ ਮਿਲਾਵਾਂਗੇ, ਕਹਿੰਦੇ ਹਰ ਕੰਮ ਵਿੱਚ ਕੰਧੇ ਨਾਲ ਕੰਧਾ ਮਿਲਾਓ ਨਾ, ਤਾਂ ਫਿਰ ਉਹ ਕੰਮ ਸਫਲ ਹੋ ਜਾਂਦਾ ਹੈ। ਅਤੇ ਕਿਉਂ ਨਾ ਅਸੀਂ ਆਪਣੇ ਯੂਥ ਨੂੰ ਸਵਾਰਨ ਵਾਸਤੇ, ਆਪਣੀ ਸਟੇਟ ਨੂੰ ਸੁਧਾਰਨ ਵਾਸਤੇ ਇਹਨਾਂ ਬੱਚਿਆਂ ਦਾ ਸਾਥ ਦੇਈਏ, ਔਰ ਕੋਸ਼ਿਸ਼ ਕਰੋ ਕਿ ਤੁਸੀਂ ਲੜਾਈ ਕਰਕੇ, ਝਗੜਾ ਫਸਾਦ ਕਰਕੇ ਜਾਂ ਉਹਨਾਂ ਨੂੰ ਡਾਂਟ ਕੇ, ਮਾਰ ਕੇ ਇਹਨਾਂ ਨੂੰ ਨਹੀਂ ਸੁਧਾਰ ਸਕਦੇ, ਕਿਉਂਕਿ ਇਹਨਾਂ ਦੇ ਬਸ ਵਿੱਚ ਹੈ ਹੀ ਨਹੀਂ ਹੈ। ਜਿੰਨਾ ਕੋਸ਼ਿਸ਼ ਹੋ ਸਕੇ ਉਹਨਾਂ ਨਾਲ ਫਰੈਂਡਲੀ ਪੇਸ਼ ਆਓ, ਉਹਨਾਂ ਦੀ ਸੁਣੋ, ਆਪਣੀ ਸੁਣਾਓ, ਉਹਨਾਂ ਦੇ ਨਾਲ ਗੱਲ ਕਰੋ ਕਿ ਕੀ ਪਰੇਸ਼ਾਨੀ ਹੈ, ਤੁਸੀਂ ਕਿਉਂ ਨਹੀਂ ਛੱਡ ਰਹੇ। ਅਤੇ ਕੋਸ਼ਿਸ਼ ਕਰੋ ਕਿ ਆਪਣੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਵੀ ਲਓ, ਅਤੇ ਬੱਚੇ ਨੂੰ ਕਹਿੰਦੇ ਨਾ ਕਿ ਬੱਚਾ ਕਈ ਵਾਰ ਹੁੰਦਾ ਆਪਣੇ ਪੇਰੈਂਟਸ ਨੂੰ ਨਹੀਂ ਸੁਣਦਾ, ਭਰਾ ਭੈਣਾਂ ਨੂੰ ਨਹੀਂ ਸੁਣਦਾ, ਅਤੇ ਕੋਸ਼ਿਸ਼ ਕਰੋ ਆਪਣੇ ਭਰਾ ਭੈਣਾਂ ਨੂੰ, ਯਾਨੀ ਕਿ ਉਹਦੇ ਮਾਮਾ ਨੂੰ, ਉਹਦੀ ਭੂਆ ਨੂੰ ਕਹੋ, ਤਾਂ ਕਿ ਉਹ ਆ ਕੇ ਉਸ ਬੱਚੇ ਨੂੰ ਸਮਝਾਉਣ, ਅਤੇ ਕੋਸ਼ਿਸ਼ ਕਰਨ ਕਿ ਜਿੰਨੀ ਤੋਂ ਜਿੰਨੀ ਜਲਦੀ ਹੋ ਸਕੇ ਇਹਨਾਂ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤ ਕਰਾ ਸਕੀਏ। ਉਹਨਾਂ ਦੀ ਹਰ ਖੁਆਇਸ਼ ਪੂਰੀ ਕਰਨ ਦਾ ਇਹ ਮਤਲਬ ਨਹੀਂ ਕਿ ਤੁਸੀਂ ਵੱਡੇ ਵੱਡੇ ਉਹਨਾਂ ਦੇ ਖੁਆਇਸ਼ਾਂ ਜਿਹੜੀ ਨੇ ਉਹ ਪੂਰੀਆਂ ਕਰੋ, ਕਿਉਂਕਿ ਅੱਜ ਅਗਰ ਨਸ਼ੇ ਲਈ ਉਹਨੇ ਤੁਹਾਡੇ ਕੋਲੋਂ ਪੈਸਾ ਮੰਗਿਆ ਹੈ, ਤਾਂ ਜ਼ਰੂਰ ਕਰ ਲਓ, ਫਿਰ ਚੋਰੀ ਵੀ ਕਰੇਗਾ, ਅਤੇ ਫਿਰ ਤੁਸੀਂ ਉਹ ਵਾਲਾ ਕਦਮ ਚੁੱਕੋਗੇ ਜੋ ਫਿਰ ਬਹੁਤ ਬੁਰਾ ਹੋ ਜਾਏਗਾ। ਇਸ ਕਰਕੇ ਕੋਸ਼ਿਸ਼ ਕਰੋ ਕਿ ਉਹਨਾਂ ਦੀ ਉਹ ਖੁਆਇਸ਼ਾਂ ਪੂਰੀ ਕਰੋ ਜਿਹੜੀ ਛੋਟੀ ਛੋਟੀ ਨੇ। ਅੱਜ ਅਗਰ ਬੱਚੇ ਗੱਡੀਆਂ ਮੰਗਦੇ ਨੇ, ਬਾਈਕ ਮੰਗਦੇ ਨੇ, ਸਕੂਟੀ ਮੰਗਦੇ ਨੇ, ਤਾਂ ਤੁਸੀਂ ਕੀ ਕਰਦੇ ਹੋ? ਹਾਂ, ਮੇਰੀ ਜਿਹੜੀ ਨਾਲ ਵਾਲੀ ਫਰੈਂਡ ਹੈ ਉਹਦੇ ਬੱਚੇ ਕੋਲ ਹੈ, ਅਤੇ ਮੇਰੇ ਬੱਚੇ ਕੋਲ ਕਿਉਂ ਨਹੀਂ ਹੋਏਗਾ? ਕਦੇ ਵੀ ਦੇਖੋ ਦੇਖੀ ਵਿੱਚ ਨਾ ਆਓ, ਇਹ ਮਸਲਾ ਜਿਹੜਾ ਹੈ ਇਹ ਛੋਟਾ ਜਿਹਾ ਮਸਲਾ ਨਹੀਂ ਹੁੰਦਾ। ਜੇਕਰ ਅਸੀਂ ਬੱਚਿਆਂ ਦੀ ਖੁਆਇਸ਼ਾਂ ਪੂਰੀ ਕਰਨ ਲੱਗ ਜਾਈਏ ਨਾ, ਤਾਂ ਫਿਰ ਬੱਚੇ ਅੱਜ ਇੱਕ ਚੀਜ਼ ਮੰਗਣਗੇ, ਕੱਲ੍ਹ ਦੂਸਰੀ ਚੀਜ਼ ਮੰਗਣਗੇ। ਅਤੇ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਕਹੋ ਕਿ ਨਹੀਂ, ਤੁਹਾਡਾ ਅਜੇ ਟਾਈਮ ਹੈ, ਅਸੀਂ ਲੈ ਦੇਵਾਂਗੇ ਅੱਗੇ ਚੱਲ ਕੇ। ਹੈਲਥੀ ਕਹਿੰਦੇ ਨੇ ਕਿ ਹੈਲਥ ਵਿੱਚ ਜਦ ਉਹਨਾਂ ਨੂੰ ਤੁਸੀਂ ਦੇਖਦੇ ਹੋ ਨਾ ਕਿ ਉਹਨਾਂ ਦੀ ਖਾਣ ਪੀਣ ਦੀ ਵੀ ਜਿਹੜੀ ਹੈ ਉਹਨਾਂ ਦੀ ਤਰਫ, ਖਾਣ ਪੀਣ ਦੀ ਤਰਫ ਵੀ ਧਿਆਨ ਕਰਨਾ ਹੈ, ਕਿਉਂਕਿ ਬੱਚਾ ਜਦ ਕੋਈ ਲੱਗਿਆ ਹੋਇਆ ਇਸ ਨਸ਼ੇ ਵਿੱਚ, ਅਤੇ ਉਹ ਅੰਦਰੋਂ ਅੰਦਰੋਂ ਉਹਦਾ ਸਾਰਾ ਜਿਸਮ ਜਿਹੜਾ ਉਹ ਖੋਖਲਾ ਹੁੰਦਾ ਜਾਂਦਾ ਹੈ, ਅਤੇ ਤੁਸੀਂ ਕੋਸ਼ਿਸ਼ ਕਰੋ ਕਿ ਅਗਰ ਤੁਸੀਂ ਉਹਨੂੰ ਛੁਡਾਉਣ ਦੀ ਕੋਸ਼ਿਸ਼ ਵਿੱਚ ਹੋ, ਤਾਂ ਉਹਦੀ ਹੈਲਥ ਦੇ ਨਾਲ ਨਾਲ ਉਹਦੀ ਡਾਇਟ ਦਾ ਵੀ ਧਿਆਨ ਰੱਖੋ। ਅਤੇ ਬੱਚੇ ਨੂੰ ਕੋਸ਼ਿਸ਼ ਕਰੋ ਕਿ ਜਿੰਨਾ ਇੰਨਾ ਹੋ ਸਕੇ ਧਰਮ ਦਾ ਰਸਤਾ ਦਿਖਾਓ, ਜਿਵੇਂ ਕਿ ਕੋਈ ਬੱਚਾ ਇਸ ਪਾਸੇ ਲੱਗਿਆ ਹੋਇਆ ਹੈ, ਅਤੇ ਉਹਨੂੰ ਧਰਮ ਦੇ ਵੱਲ ਲਿਜਾਓ, ਤਾਂ ਕਿ ਉਹ ਕੋਸ਼ਿਸ਼ ਕਰੇ, ਕਿਉਂਕਿ ਕਹਿੰਦੇ ਨੇ ਨਾ ਕਿ ਕੋਈ ਉਹ ਇੱਕ ਸੈਕਿੰਡ ਹੋ ਸਕਦਾ ਹੈ ਜਿਹੜਾ ਉਹਦੇ ਦਿਮਾਗ ਵਿੱਚ ਕੁਝ ਐਸਾ ਵੜ ਜਾਏਗਾ ਕਿ ਉਹ ਸੱਚ ਵਿੱਚ ਕਹੇਗਾ ਕਿ ਮੈਂ ਗਲਤ ਰਸਤੇ ਗਿਆ ਹੋਇਆ ਹਾਂ, ਮੈਂ ਗਲਤ ਰਸਤੇ ਗਿਆ ਹੋਇਆ ਹਾਂ, ਮੈਨੂੰ ਤਾਂ ਸਹੀ ਰਸਤਾ ਫੜਨਾ ਹੈ। ਅਤੇ ਹਾਂ, ਸੁਸਾਇਟੀ ਦਾ ਧਿਆਨ ਰੱਖਣਾ ਹੈ ਸਾਥੀਓ। ਸਾਡੀ ਸੁਸਾਇਟੀ ਨੂੰ ਅਸੀਂ ਗਲਤ ਨਹੀਂ ਕਹਾਂਗੇ, ਹਰ ਇੱਕ ਜਗ੍ਹਾ ਅੱਛੇ ਲੋਕ ਹੈ, ਅੱਛੇ ਲੋਕ ਰਹਿੰਦੇ ਨੇ, ਲੇਕਿਨ ਸੁਸਾਇਟੀ ਵਿੱਚ ਕੋਈ ਇੱਕ ਐਸਾ ਹੁੰਦਾ ਹੈ ਕਿ ਅਗਰ ਅਸੀਂ ਆਪਣੇ ਬੱਚੇ ਨੂੰ ਛੱਡ ਦਈਏ ਨਾ, ਅਤੇ ਜੇ ਸਾਡੇ ਬੱਚੇ ਨੇ ਕੱਲ੍ਹ ਜਾ ਕੇ ਉਹ ਸੰਗਤ ਫੜ ਲਈ, ਤਾਂ ਫਿਰ ਅਸੀਂ ਕਹਾਂਗੇ ਕਿ ਇਹ ਸਭ ਕਿੱਧਰੋਂ ਹੋ ਗਿਆ, ਕਦੋਂ ਹੋ ਗਿਆ, ਸਾਨੂੰ ਪਤਾ ਹੀ ਨਹੀਂ ਚੱਲਿਆ। ਜਿੰਨਾ ਕੋਸ਼ਿਸ਼ ਹੋ ਸਕੇ ਬੱਚੇ ਨੂੰ ਆਪਣੀ ਨਜ਼ਰਾਂ ਦੇ ਸਾਹਮਣੇ ਰੱਖੋ। ਬੱਚੇ ਟਿਊਸ਼ਨ ਵੀ ਜਾਂਦੇ ਨੇ, ਹਾਂ, 12th ਕਲਾਸ ਦਾ ਬੱਚਾ ਜੇਕਰ ਅਸੀਂ ਕਹਿੰਦੇ 18 ਸਾਲ ਦਾ ਹੋ ਗਿਆ ਬੱਚਾ, ਤਾਂ ਸਾਨੂੰ ਕੋਸ਼ਿਸ਼ ਕਰਨੀ ਹੈ ਕਿ ਉਹ ਬੱਚਾ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬੱਚਾ 12th ਵਿੱਚ ਪੜ੍ਹ ਰਿਹਾ ਅਤੇ ਬੱਚਾ ਅਜੇ 18 ਸਾਲ ਦਾ ਹੀ ਹੋਇਆ, ਅਤੇ ਬੱਚੇ ਨੂੰ ਕੋਸ਼ਿਸ਼ ਕਰੋ ਕਿ

ਬਾਹਰ ਭੇਜ ਕੇ ਬੱਚੇ ਨੂੰ ਜਦ ਬੱਚਾ ਵਾਪਿਸ ਆਉਂਦਾ ਹੈ ਨਾ, ਜਦ ਤੁਸੀਂ ਉਹਦੇ ਨਾਲ ਫਰੈਂਡਲੀ ਪੇਸ਼ ਆਓਗੇ ਤਾਂ ਤੁਹਾਨੂੰ ਜ਼ਰੂਰ ਲੱਗੇਗਾ ਕਿ ਬੱਚੇ ਨਾਲ ਜੋ ਮੈਂ ਗੱਲ ਕੀਤੀ ਹੈ, ਬੱਚੇ ਨੂੰ ਜੋ ਮੈਂ ਦੱਸਿਆ ਹੈ ਅਤੇ ਅੱਜ ਬੱਚਾ ਵੀ ਉਹਦੇ ਨਾਲ ਕੀ ਹੋਇਆ ਹੈ ਮੈਨੂੰ ਜ਼ਰੂਰ ਦੱਸੇਗਾ। ਹਾਂ, ਜਦ ਅਸੀਂ ਬੱਚਿਆਂ ਨਾਲ ਫਰੈਂਡਲੀ ਪੇਸ਼ ਆਉਂਦੇ ਹੈ ਨਾ ਅਤੇ ਬੱਚੇ ਸਾਨੂੰ ਦਿਨ ਸਾਰੀ ਜੋ ਵੀ ਹਰਕਤ ਕੀਤੀ ਹੈ ਉਹ ਦੱਸਦੇ ਨੇ। ਬਿਜ਼ੀ ਰਹਿਣ ਦਾ ਮਤਲਬ ਇਹ ਨਹੀਂ ਕਿ ਮਾਂ ਪਿਓ ਬਿਜ਼ੀ ਰਹਿੰਦੇ ਨੇ ਅਤੇ ਬੱਚਾ ਕਿਸੇ ਗਲਤ ਕੰਮ ਵਿੱਚ ਚਲਾ ਜਾਵੇ। ਅਸੀਂ ਨਸ਼ਿਆਂ ਦੀ ਗੱਲ ਕਰ ਰਹੇ ਹਾਂ ਸਾਥੀਓ, ਤੁਸੀਂ ਅਗਰ ਬਿਜ਼ੀ ਰਹਿੰਦੇ ਹੋ ਠੀਕ ਹੈ, ਲੇਕਿਨ ਬੱਚਿਆਂ 'ਤੇ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੈ। ਕੋਸ਼ਿਸ਼ ਕਰੋ ਕਿ ਬੱਚਿਆਂ 'ਤੇ ਹਮੇਸ਼ਾ ਨਜ਼ਰ ਰੱਖੋ ਅਤੇ ਸੁਸਾਇਟੀ ਵਿੱਚ ਜੋ ਵੀ ਬੱਚਾ ਤੁਹਾਨੂੰ ਐਸਾ ਮਿਲੇ ਉਹਨੂੰ ਮਿਲ ਜੁਲ ਕੇ ਠੀਕ ਕਰਨ ਦੀ ਕੋਸ਼ਿਸ਼ ਵਿੱਚ ਰਹੋ। ਸਾਥੀ, ਉਹ ਗੱਲ ਅਸੀਂ ਨਸ਼ੇ ਦੀ ਕੀਤੀ ਹੈ, ਲੇਕਿਨ ਅਸੀਂ ਹਮੇਸ਼ਾ ਕਹਿੰਦੇ ਹਾਂ ਮੁੰਡਿਆਂ ਨੂੰ ਲੈ ਕੇ ਪਿੱਛੇ ਪੈ ਜਾਂਦੇ ਹਾਂ। ਅਸੀਂ ਨਸ਼ੇ ਦੀ ਗੱਲ ਕਰਾਂਗੇ ਠੀਕ ਹੈ, ਲੇਕਿਨ ਅਸੀਂ ਜੋ ਅੱਜ ਕੱਲ੍ਹ ਵੇਖ ਰਹੇ ਹਾਂ ਕਿ ਸਾਡੀ ਕਈ ਕੁੜੀਆਂ ਕਈ ਸਟੇਟ ਵਿੱਚ, ਅਸੀਂ ਆਪਣੀ ਸਟੇਟ ਦੀ ਗੱਲ ਨਹੀਂ ਕਰਾਂਗੇ, ਕਈ ਸਟੇਟ ਵਿੱਚ ਅਸੀਂ ਵੇਖਦੇ ਹਾਂ ਕਿ ਕੁੜੀਆਂ ਵੀ ਇਸ ਪਾਸੇ ਲੱਗੀਆਂ ਹੋਈਆਂ ਨੇ। ਕਿਉਂ? ਉਹਨਾਂ ਨੂੰ ਟਟੋਲੋ, ਉਹਨਾਂ ਦੇ ਅੰਦਰ ਝਾਂਕੋ ਕਿ ਉਹਨਾਂ ਨੂੰ ਕੀ ਵਜ੍ਹਾ ਹੈ ਜੋ ਇਹ ਵਾਲੀ ਲਾਈਨ ਉਹਨਾਂ ਨੇ ਚੂਜ਼ ਕੀਤੀ ਹੈ। ਉਹ ਕੌਣ ਕਰ ਸਕਦਾ ਹੈ? ਪੇਰੈਂਟਸ, ਜਾਂ ਫਿਰ ਉਹਨਾਂ ਦੇ ਭਰਾ ਭੈਣ, ਜਾਂ ਫਿਰ ਰਿਸ਼ਤੇਦਾਰ, ਕਿਉਂਕਿ ਸੁਸਾਇਟੀ ਔਰ ਸਮਾਜ ਤੇ ਬਾਅਦ ਦੀ ਗੱਲ ਹੈ। ਇਸ ਕਰਕੇ ਉਹਨਾਂ ਕੁੜੀਆਂ ਨੂੰ ਵੀ ਕੋਸ਼ਿਸ਼ ਕਰੋ ਕਿ ਉਹ ਇਸ ਵੱਲ ਕਿਉਂ ਗਈ ਹੋਈ ਨੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਵੀ ਖਰਾਬ ਹੋ ਰਹੀ ਹੈ। ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ, ਲੇਕਿਨ ਸੁਧਾਰਨਾ ਕੀ ਹੈ? ਡਾਂਟ ਕੇ ਨਹੀਂ, ਝਿੜਕ ਕੇ ਨਹੀਂ, ਹਮੇਸ਼ਾ ਪਿਆਰ ਨਾਲ। ਬੱਚੇ ਨਾਲ ਫਰੈਂਡਲੀ ਪੇਸ਼ ਆਓ ਅਤੇ ਉਹਨਾਂ ਨੂੰ ਪੁੱਛੋ ਕਿ ਕੀ ਗੱਲ ਚੱਲ ਰਹੀ ਹੈ, ਤੁਹਾਡੇ ਅੰਦਰ ਕੀ ਹੈ, ਤਾਂ ਕਿ ਉਹ ਤੁਹਾਨੂੰ ਦੱਸੇ ਅਤੇ ਫਿਰ ਤੁਸੀਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋਗੇ। ਆਓ ਸਾਥੀਓ, ਸੁਣ ਲੈਂਦੇ ਹਾਂ ਗੀਤ।

ਸਾਥੀਓ, ਅਸੀਂ ਗੱਲ ਕਰ ਰਹੇ ਸਾਂ ਤੰਬਾਕੂ ਦੀ, ਜਿਹੜਾ ਕਿ 31 ਮਈ ਨੂੰ ਅਸੀਂ ਮਨਾਉਣਾ ਹੈ। ਲੇਕਿਨ ਉਸ ਦਿਨ ਨੂੰ ਮਨਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਦਿਨ ਮਨਾ ਕੇ ਛੱਡ ਦਿਓ। ਕੋਸ਼ਿਸ਼ ਅੱਗੇ ਪਿੱਛੇ ਵੀ ਹੋਣੀ ਚਾਹੀਦੀ ਹੈ, ਪੂਰੇ ਮਹੀਨੇ ਪੂਰੇ ਸਾਲ ਹੋਣੀ ਚਾਹੀਦੀ ਹੈ, ਕਿਉਂਕਿ ਇਹਨਾਂ ਦਿਨਾਂ ਦੀ ਅਹਿਮੀਅਤ ਤਦੀ ਮੰਨੀ ਜਾਂਦੀ ਹੈ ਜਦ ਅਸੀਂ ਪੂਰੇ ਸਾਲ ਪਰ ਇਹਦੇ 'ਤੇ ਕੰਮ ਕਰਾਂਗੇ। ਅਤੇ ਇਹ ਦਿਨ ਮਨਾਉਣਾ ਹੈ ਅਤੇ ਆਪਣੇ ਆਲੇ ਦੁਆਲੇ ਵੇਖੋ, ਜੇਕਰ ਕੋਈ ਬੱਚਾ ਐਸਾ ਨਸ਼ੇ ਵਾਲਾ ਤੁਹਾਨੂੰ ਮਿਲਦਾ ਹੈ ਜਾਂ ਕੋਈ ਯੂਥ ਇਸ ਕੰਮ ਵਿੱਚ ਫਸਿਆ ਹੋਇਆ ਹੈ, ਤਾਂ ਕੋਸ਼ਿਸ਼ ਕਰੋ ਕਿ ਮਿਲ ਜੁਲ ਕੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਅਤੇ ਸਾਥੀਓ, ਪ੍ਰੋਗਰਾਮ ਦਾ ਸਮਾਂ ਹੁਣ ਖਤਮ ਹੋ ਰਿਹਾ ਹੈ। ਦਿਓ ਆਪਣੇ ਦੋਸਤ ਸੁਜੀਤ ਨੂੰ ਇਜਾਜ਼ਤ। ਰੱਬ ਰਾਖਾ।

0: ਤੇ ਮਨਸ਼ਿਆਤ ਦਾ ਢਾਂਚਾ ਨਾ ਖਤਮ ਕਰਨ ਔਰ ਇਸ ਲੱਤ ਮਾ ਫਸਿਆ ਨੌਜਵਾਨਾਂ ਦੀ ਬਾਜ਼ਾਬਾਦਕਾਰੀ ਵਾਸਤੇ ਹਰ ਮੁਮਕਿਨ ਇਕਦਾਮ ਕੀਆ ਜਾ ਰਿਹਾ ਹੈ। ਐਲ ਜੀ ਮਨੋਜ ਸਿਨਹਾ ਕੋ ਪੈਗਾਮ।
1: ਡਰੱਗ ਸਮਗਲਿੰਗ ਸੇ ਜੁੜੇ ਤਸਕਰ ਕਾ ਪਾਸਪੋਰਟ, ਉਸਕਾ ਡਰਾਈਵਿੰਗ ਲਾਇਸੈਂਸ, ਕਾਰਡ ਆਧਾਰ ਨੰਬਰ, ਉਸਕੇ ਆਰਮਸ ਲਾਇਸੈਂਸ, ਸਭ ਕੁਛ ਨਿਰਸਤ ਕਰ ਦਿਆ ਜਾਏਗਾ ਔਰ ਅਗਰ ਫਰਾਰ ਹੋਗਾ ਤੋ ਲੁੱਕ ਆਊਟ ਸਰਕੂਲਰ ਜਾਰੀ ਕੀਆ ਜਾਏਗਾ। ਐਨ ਡੀ ਪੀ ਐਸ ਐਕਟ ਕੇ ਤਹਿਤ ਉਸਕੀ ਚਲ ਅਚਲ ਸੰਪਤੀ ਵੀ ਅਟੈਚ ਕੀ ਜਾਏਗੀ, ਬੈਂਕ ਅਕਾਊਂਟ ਫ੍ਰੀਜ ਕੀਆ ਜਾਏਗਾ ਔਰ ਉਸਕੇ ਖਿਲਾਫ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਪ੍ਰਾਰੰਭ ਕੀਆ ਜਾਏਗਾ।
0: ਜੰਮੂ ਕਸ਼ਮੀਰ ਮੇਂ ਇਸ ਸਮਾਜੀ ਬੁਰਾਈ ਤੋਂ ਬਚਣ ਦਾ ਇਕਦਾਮਾਂ ਬਾਰੇ ਪੀ ਐਮ ਸ਼੍ਰੀ ਗੌਰਮੈਂਟ ਬੋਆਇਜ਼ ਹਾਇਰ ਸੈਕੰਡਰੀ ਸਕੂਲ ਹੁਮਾਮਾ ਬਡਗਾਮ ਦਾ ਪ੍ਰਿੰਸੀਪਲ ਸ਼ਬੀਰ ਹੁਸੈਨ ਰਾਥਰ ਨੇ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਨਾਲ ਗੱਲ ਕਰਦਾ ਵਾਂ। ਕਿਉਂ
2: ਨਸ਼ਾ ਇੱਕ ਐਸੀ ਖਾਮੋਸ਼ ਤਬਾਹੀ ਹੈ ਜੋ ਨੌਜਵਾਨ ਨਸਲ ਕੇ ਖਵਾਬ, ਖਾਨਦਾਨੋ ਕੀ ਖੁਸ਼ੀਆਂ ਔਰ ਮਾਸ਼ਰੇ ਕਾ ਸਕੂਨ ਛੀਨ ਰਹੀ ਹੈ। ਅਗਰ ਹਮ ਵਾਕਈ ਇੱਕ ਬਿਹਤਰ ਔਰ ਰੋਸ਼ਨ ਮੁਸਤਕਬਲ ਚਾਹਤੇ ਹੈ ਤੋ ਹਮੇ ਆਜ ਸੇ ਹੀ ਇਸ ਤੂਫਾਨ ਕੇ ਖਿਲਾਫ ਮੁਤਹਿਦ ਹੋਣਾ ਹੋਗਾ। ਵਾਲਿਦੈਨ ਆਪਣੇ ਬੱਚੋਂ ਪਰ ਤਵੱਜਾ ਦੇ, ਅਸਾਤਿਜ਼ਾ ਸਹੀ ਰਹਿਨਮਾਈ ਕਰੇ ਔਰ ਨੌਜਵਾਨ ਮਸਬਤ ਸਰਗਰਮੀ ਕੋ ਅਪਣਾਏ। ਸਭ ਮਿਲਕਰ ਅਹਿਦ ਕਰੇ ਕਿ ਮੁਹੱਬਤ, ਸ਼ੋਰ ਔਰ ਤਾਲੀਮ ਕੇ ਜ਼ਰੀਏ ਆਪਣੇ ਮਾਸ਼ਰੇ ਕੋ ਮਨਸ਼ਿਆ ਸੇ ਪਾਕ, ਮਹਿਫੂਜ਼ ਔਰ ਖੁਸ਼ਹਾਲ ਬਣਾਏਂਗੇ ਤਾਂ ਕਿ ਆਨੇ ਵਾਲੀ ਨਸਲੇ ਸਕੂਨ ਔਰ ਇੱਜ਼ਤ ਕੇ ਸਾਥ ਜ਼ਿੰਦਗੀ ਗੁਜ਼ਾਰ ਸਕੇ।
0: ਭਾਰਤ ਨੇ ਸਾਫ ਤਵਾਨਾਈ ਕੀ ਆਪਣੀ ਮੁਹਿੰਮ ਮਾ ਇੱਕ ਤਾਰੀਖੀ ਸੰਗ ਮੀਲ ਅਬੂਰ ਕਰ ਲਈ ਹੋਇਆ ਹੈ। ਸੋਸ਼ਲ ਮੀਡੀਆ ਪਰ ਇੱਕ ਪੋਸਟ ਮਾ ਨਵੀਂ ਤੇ ਕਾਬਲੇ ਤਜਦੀਦ ਤਵਾਨਾਈ ਕਾ ਮਰਕਜ਼ੀ ਵਜ਼ੀਰ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਜੇ ਪੀ ਐਮ ਸੂਰਿਆ ਕਾਰ ਸਕੀਮ ਦੇ ਤਹਿਤ ਹੁਣ ਤੱਕ 40 ਲੱਖ ਘਰਾਂ ਨਾਲ ਰੂਫਟਾਪ ਸੋਲਰ ਨਾਲ ਬਾਅਖਤਿਆਰ ਬਣਾਏ ਗਏ ਹੋਏ ਹੈ। ਉਹਨਾਂ ਨੇ ਕਿਹਾ ਜੇ ਯਾ ਸਿਰਫ ਕਾਬਲੇ ਤਜਦੀਦ ਤਵਾਨਾਈ ਕੀ ਇੱਕ ਪਹਿਲ ਨਹੀਂ ਬਲਕਿ ਇੱਕ ਇਨਕਲਾਬੀ ਸਕੀਮ ਹੈ ਜਿਹੜੀ ਸ਼ਹਿਰੀਆਂ ਨੂੰ ਬਿਜਲੀ ਦਾ ਸਾਰਫੀਨ ਤੋਂ ਬਿਜਲੀ ਪੈਦਾ ਕਰਨ ਵਾਲਾ ਮਾ ਤਬਦੀਲ ਕਰ ਰਹੀ ਹੈ। ਜੰਮੂ ਕਸ਼ਮੀਰ ਬੈਂਕ ਯੂਟੀ ਦਾ ਮੁਖਤਲਿਫ ਸੈਕਟਰਾਂ ਨਾਲ ਵਾਧੋ ਦੇਣ ਔਰ ਲੋਕਾਂ ਨਾਲ ਆਲਾ ਮਿਆਰ ਦੀ ਬੈਂਕਿੰਗ ਸਹੂਲਤ ਦਸਤਿਆਬ ਕਰਾਉਣ ਵਾਸਤੇ ਹਰ ਮੁਮਕਿਨ ਇਕਦਾਮ ਕਰ ਰਹੇ ਹੋਏ। ਬੈਂਕੀ ਤਰਫੋਂ ਕਾਰਪੋਰੇਟ ਸਮਾਜੀ ਜ਼ਿੰਮੇਦਾਰੀ ਦੇ ਤਹਿਤ ਵੀ ਭਲਾਈ ਦਾ ਕਈ ਸਾਰਾ ਕੰਮ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਬਾਰੇ ਅਦਾਰਾ ਦਾ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਡਾਕਟਰ ਅਮਿਤਾਭ ਚੈਟਰਜੀ ਨੇ ਆਕਾਸ਼ਵਾਣੀ ਨਿਊਜ਼ ਸ੍ਰੀਨਗਰ ਨਾਲ ਗੱਲ ਕਰਤਾ ਹੂੰ। ਕਿਉਂ
3: देखिए जम्मू एंड कश्मीर बैंक तो 1938 से यही काम कर रहा है जम्मू एंड कश्मीर के लिए। हम कुछ भी करते हैं, हमारा मेन कमिटमेंट है जम्मू एंड कश्मीर के लोगों के सोशल और इकोनॉमिक डेवलपमेंट के लिए। जो कुछ भी कर सके हम करते हैं। हमारा कमर्शियल एंगल जरूर रहता है, बैंक है, प्रॉफिट नहीं करेंगे तो हम सर्वाइव नहीं कर सकते। लेकिन हमारा एम यही रहता है कि जिस तरह का भी स्कीम आए, आप किसी भी तरह का स्कीम ले लें, जैसे पिछले साल ये बहुत अच्छा एक स्कीम आया था मिशन युवा, उस स्कीम के अंदर भी हम सोल बैंकर हैं जो हमने 25,000 से ज्यादा लोगों को उसका लाभ पहुंचाया। सोशल और इकोनॉमिक डेवलपमेंट जम्मू एंड कश्मीर के लिए हम टोटली कमिटेड हैं, उसमें कोई दो राय नहीं है।
0: कुमाज साबक वजीर आजम चरण सिंह ने उनकी बरसी पर याद कर रही है। ਨਾਇਬ ਸਦਰ ਜਮਹੂਰੀਆ ਸੀ ਪੀ ਰਾਧਾ ਕ੍ਰਿਸ਼ਨਨ, ਲੋਕ ਸਭਾ ਦਾ ਸਪੀਕਰ ਓਮ ਬਿਰਲਾ ਤੇ ਵਜ਼ੀਰ ਦਾਖਲਾ ਅਮਿਤ ਸ਼ਾਹ ਨੇ ਆਨ ਜਹਾਨੀ ਨਾਲ ਖਰਾਜ ਅਕੀਦਤ ਪੇਸ਼ ਕੀ ਹੋਇਆ ਹੈ। ਆਪਣਾ ਅਲੱਗ ਅਲੱਗ ਪੈਗਾਮਾਂ ਮਾ ਉਹਨਾਂ ਨੇ ਕਿਹਾ ਹੈ ਜੇ ਚੌਧਰੀ ਚਰਨ ਸਿੰਘ ਇੱਕ ਕਦਾਵਰ ਲੀਡਰ ਥਾ ਜਿਨ੍ਹਾਂ ਨੇ ਹਮੇਸ਼ਾ ਦਈ ਭਾਰਤ ਔਰ ਕਿਸਾਨਾਂ ਦੀ ਬਹਬੂਦੀ ਵਾਸਤੇ ਜ਼ਬਰਦਸਤ ਵਕਾਲਤ ਕੀ। ਇਸ ਦੇ ਨਾਲ ਹੀ ਗੋਜਰੀ ਖਬਰਾਂ ਕੋ ਬੁਲੇਟਿਨ ਮੁੱਕਿਓ। ਮਾਰੀ ਖਬਰਾਂ ਕੋ ਅਗਲੋ ਬੁਲੇਟਿਨ ਆਕਾਸ਼ਵਾਣੀ ਸ੍ਰੀਨਗਰ ਤੋਂ 6:05 ਵਰ ਕਸ਼ਮੀਰੀ ਮੈਂ ਨਸ਼ਰ ਵੈਗੋ। ਦਿਓ ਇਜਾਜ਼ਤ, ਰੱਬ ਰੱਖੋ।